ਸਾਰੇ ਜੁੜੋ ਜੀ, ਜੁੜ ਕੇ ਅੱਖਾਂ ਬੰਦ ਕਰਕੇ ਮਨ ਕੰਨਾਂ ਚ ਆ ਜਾਂਦਾ, ਫਿਰ ਜੁੜਦਾ।

ਆਪਾਂ ਸਤਿਗੁਰਾਂ ਤੋਂ ਇਹ ਸਿੱਖ ਲੈਂਦੇ ਹਾਂ ਅਸੀਂ ਚੈੱਕ ਕਰ ਲੈਂਦੇ ਹਾਂ ਕਿ ਅੱਜ ਸਤਿਗੁਰਾਂ ਨੇ ਬੜਾ ਪਾਵਨ ਇਸ ਮਹੀਨੇ ਦਾ ਉਪਦੇਸ਼ ਕੀਤਾ ਹਰ ਜੇਠ ਜੁੜਨ ਦਾ ਲੋਹੜੀ ਜਿਸ ਅੱਗੇ ਅੱਗੇ ਸਭ ਨਿਵਨ ਤੇ ਫਿਰ ਅਸੀਂ ਸੋਚਦੇ ਹਾਂ ਵੀ ਪਹਿਲਾਂ ਕਿੱਥੇ ਜੁੜੇ ਹੋਏ ਸੀ ਕਿਉਂ ਸਤਿਗੁਰਾਂ ਨੂੰ ਸਮਝਾਉਣਾ ਪਿਆ ਵੀ ਤੁਸੀਂ ਇਸ ਮਹੀਨੇ ਚ ਕਿਹਦੇ ਨਾਲ ਜੁੜਨਾ ਤੇ ਅਸੀਂ ਕਿੱਥੇ ਜੁੜੇ ਉਹ ਫਿਰ ਪਿਛਲੇ ਮਹੀਨੇ ਚ ਆਪਾਂ ਨੂੰ ਸਮਝਾਇਆ ਸੀਗਾ ਕਿਤੇ ਵੈਸਾਖ ਧੀਰ ਨੇ ਕਿਉਂ ਵਾਢੀਆਂ ਵਾਢੀਆਂ ਤੇ ਉਹ ਸੁਰਤੀਆਂ ਜਿਹੜੀਆਂ ਵਿਛੜੀਆਂ ਹੋਈਆਂ ਆਪਣੇ ਪਤੀ ਪਰਮੇਸ਼ਰ ਨਾਲੋਂ ਉਹਨਾਂ ਨੂੰ ਕਿੱਦਾਂ ਸ਼ਾਂਤੀ ਆਉਂਦੀ ਉਹਨਾਂ ਨੂੰ ਉਹਨੂੰ ਧੀਰਜ ਕਿੱਦਾਂ ਮਿਲਦਾ ਚੈਨ ਕਿਵੇਂ ਆਉਂਦਾ ਉਹਨਾਂ ਨੂੰ ਵੈਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਛੋ ਪਿਆਰੇ ਨਾਲੋਂ ਵਿਛੋੜਾ ਪੈ ਗਿਆ ਤੇ ਕਿੱਥੇ ਜੁੜ ਗਈਆਂ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਹੁਣ ਅੱਗੇ ਦੱਸਿਆ ਮਾਇਆ ਕਿਹਨੂੰ ਕਹਿੰਦੇ ਪੁੱਤਰ ਕਲੱਤਰ ਨਾ ਸੰਗ ਧਨ ਕਹਿੰਦੇ ਇਹਨਾਂ ਚੋਂ ਕਿਸੇ ਤੁਹਾਡੇ ਨਾਲ ਨਹੀਂ ਜਾਣਾ ਇੱਥੇ ਫਸੇ ਆ ਸਾਰੇ ਇਹ ਮਾਇਆ ਦੋ ਕਿਸਮ ਦੀ ਆ ਇੱਕ ਜੋ ਤੁਸੀਂ ਅੱਖਾਂ ਨਾਲ ਵੇਖਦੇ ਹੋ ਨਾ ਇੱਕ ਦਿਨ ਵਿੰਸ ਜਾਣਾ ਮਾਇਆ ਦਿਸਦੀ ਤੇ ਆ ਪਰ ਉਹ ਸੱਚ ਨਹੀਂ ਹੁੰਦਾ ਸਦਾ ਨਹੀਂ ਰਹਿੰਦੀ ਇਹ ਹੈ ਦ੍ਰਿਸ਼ਟਮਾਨ ਮਾਇਆ ਜੋ ਤੁਸੀਂ ਅੱਖਾਂ ਨਾਲ ਆਕਾਰ ਦੇਖਦੇ ਹੋ ਦੂਸਰੇ ਨੰਬਰ ਤੇ ਜਦੋਂ ਇਹਦੇ ਨਾਲੋਂ ਜੇ ਖਹਿੜਾ ਛਡਾਉਣਾ ਸੌਖਾ ਤੁਸੀਂ ਅੱਖਾਂ ਬੰਦ ਕਰ ਲਓ ਜਿਸ ਨੂੰ ਹਟ ਜਾਏਗੀ ਪਰ ਜਿਹੜੀ ਇਹ ਅੰਦਰ ਮਾਇਆ ਚੱਲਦੀ ਹੈ ਨਾ ਉਹ ਜਿਹੜੀ ਪ੍ਰੋਬਲਮ ਹੈ ਉਹਨੂੰ ਸੂਖਮ ਆਇਆ ਗਿਆ ਇੱਕ ਦ੍ਰਿਸ਼ਟਮਾਨ ਮਾਇਆ ਦੂਸਰੀ ਸੂਖਮ ਉਹ ਇਸੇ ਦੀ ਹੁੰਦੀ ਹੈ ਦ੍ਰਿਸ਼ਟਮਾਨ ਦੀ ਸੂਖਮ ਬਣ ਜਾਂਦੀ ਉਹ ਸਾਨੂੰ ਫਿਰ ਬੱਚਿਆਂ ਦੇ ਪਰਿਵਾਰ ਦੇ ਆਪਣੇ ਸਰੀਰ ਦੇ ਉਹ ਫਿਰ ਵਿਚਾਰ ਚੱਲ ਪੈਂਦੇ ਨੇ ਕੰਮਾਂ ਧੰਦਿਆਂ ਦੇ ਫੁਰਨੇ ਉਹ ਸੂਖਮ ਆਇਆ ਉਹਦਾ ਫਿਰ ਇਹ ਸਿਮਰਨ ਕਰਨ ਲੱਗ ਪੈਂਦਾ ਇਹਦਾ ਧਿਆਨ ਧੰਦੇ ਧੰਧਾਰਾਂ 'ਚ ਉੱਠਦਿਆਂ ਸਾਰ ਹੀ ਜਿਉਂ ਉੱਠਦਾ ਉਗਵੇ ਦਿਵਸ ਆਲ ਜਾਲ ਸੰਭਾਲੇ ਬਿਖ ਮਾਇਆ ਕੇ ਵਿਸਾਰੇ ਵੀ ਜੋ ਸਾਰਾ ਦਿਨ ਕਰਨਾ ਉਹੋ ਹੀ ਸੋਚਾਂ ਚੱਲ ਪੈਂਦੀਆਂ ਕਹਿੰਦੇ ਆਈ ਰਹਿਣ ਪਿਆ ਸੁਪਨੰਤਰ ਰਾਤ ਆਈ ਸੌਂ ਗਿਆ ਵੀ ਸੁੱਖ ਲਵਾਂਗੇ ਸੁਪਨੇ ਚੱਲ ਗਿਆ ਉਹੀ ਸਵੇਰ ਦੇ ਜਿਹੜੇ ਲਏ ਸੀ ਨਾ ਵਿਚਾਰ

ਇਹ ਸਿਮਰਨ ਡਿਲੀਟ ਹੋ ਜਾਏਗਾ। ਇਸ ਸਿਮਰਨ ਨੂੰ ਮਾਇਆ ਦੇ ਸਿਮਰਨ ਨੂੰ ਮੈਲ ਕਿਹਾ, ਇਹ ਸਾਡੇ ਮਨ ਦੀ ਮੈਲ ਨੂੰ ਕੂੜ ਦੀ ਪਾਲ ਕਿਹਾ। ਗੁਰੂ ਨਾਨਕ ਸਾਹਿਬ ਨੇ ਸ਼ੁਰੂ ਇੱਥੋਂ ਕੀਤਾ ਕਿ ਵੀ ਸਚਿਆਰਾ ਹੋਈ ਹੈ ਕਿ ਵੀ ਕੂੜੇ ਟੁੱਟੇ ਪਾਲ, ਪਾਲ ਦੀ ਲਾਈਨ ਲਾਈਨ। ਇੱਕ ਫੁਰਨਾ ਆਉਂਦਾ, ਦੂਜਾ ਫਿਰ ਪਿੱਛੇ ਆਉਂਦਾ, ਤੀਜਾ ਫਿਰ ਆਉਂਦਾ, ਚੌਥਾ, ਇਹ ਸਾਰਾ ਦਿਨ ਇੱਦਾਂ ਚੱਲਦਾ। ਇਹਨਾਂ ਨੂੰ ਆਪਾਂ ਰੋਕਦਾ ਗੁਰੂ ਦੇ ਸ਼ਬਦ ਰਾਹੀਂ, ਜਿਵੇਂ ਹੁਣ ਤੁਸੀਂ ਲੱਗੇ, ਉਦੋਂ ਫਿਰ ਸਾਵਧਾਨ ਹੋ ਕੇ ਮਨ ਨੂੰ ਇਕਾਗਰ ਕਰਕੇ ਆਪਾਂ ਇਹ ਫੁਰਨੇ ਰੁਕਦੇ, ਉੱਦਾਂ ਰੁਕਦੇ ਨਹੀਂ ਗੇ। ਬਾਣੀ ਪੜ੍ਹਦਿਆਂ ਵੀ ਨਹੀਂ ਰੁਕਦੇ, ਗੁਰਬਾਣੀ ਪੜ੍ਹਦਿਆਂ ਵੀ ਫੁਰਨੇ ਚੱਲੀ ਜਾਂਦੇ ਆ, ਸਿਮਰਨ ਕਰਦਿਆਂ ਵੀ। ਚੈੱਕ ਕਰ ਲਓ ਤੁਸੀਂ ਜਿੰਨੇ ਬੈਠੇ ਹੋ, ਵਿਚਾਰ ਨਹੀਂ ਰੁਕਦੇ, ਐਸੇ ਸਿਮਰਨ 'ਚ ਫਸ ਗਿਆ ਮਨ। ਮਨ ਮਾਇਆ ਮੈਂ ਫਸ ਰਹੇ ਹੋ, ਅਤੇ ਜਿਹਦਾ ਸਿਮਰਨ ਕਰਨਾ ਉਹਨੂੰ ਭੁੱਲ ਗਿਆ। ਮਨ ਮਾਇਆ ਮੈਂ ਵਿਸਰਿਓ ਗੋਬਿੰਦ ਨਾਮ, ਨਵੇਂ ਪਾਤਸ਼ਾਹ ਲਿਖਦੇ ਕਹਿੰਦੇ ਮਨ ਮਾਇਆ ਮੈਂ ਰਮ ਰਹੇ ਹੋ, ਨਿਕਲਦਾ ਨਹੀਂ ਗਾ, ਨਿਕਸਤ ਨਾਹਿਨ ਮੇਜ, ਕਿੱਦਾਂ ਫਸ ਗਿਆ। ਕਹਿੰਦੇ ਨਾਨਕ ਮੂਰਤ ਚਿੱਤਰ ਜਿਉ ਛਾਂਟਦ ਨਾਹਿਨ ਪੀਤ। ਤੁਸੀਂ ਕਈਆਂ ਨੇ ਪੁਰਾਣੇ ਘਰ ਵੇਖੇ ਹੋਣੇ, ਵੱਡੇ ਵੱਡੇ ਪਿੰਡਾਂ 'ਚ, ਉੱਥੇ ਕੰਧਾਂ 'ਤੇ ਚਿੱਤਰ ਬਣਾ ਦਿੰਦੇ ਹੈਗੇ, ਉਹ ਕੰਧਾਂ ਢਹਿ ਜਾਂਦੀਆਂ ਸੀ, ਉਹ ਉੱਦਾਂ ਹੀ ਉੱਕਰੇ ਰਹਿੰਦੇ। ਕਹਿੰਦੇ ਇਸ ਤਰ੍ਹਾਂ ਮਨ ਫਸਿਆ ਵਾ, ਛੱਡੇ ਕਿੱਦਾਂ। ਹੁਣ ਇਹ ਆ ਕਿ ਮਾਇਆ ਨੂੰ ਛੱਡ ਕੇ ਅਸੀਂ ਹਰ ਜੇਠ ਨਾਲ ਜੁੜ ਜਾਈਏ। ਹਰ ਜੇਠ ਕਿਹਾ ਵਾਹਿਗੁਰੂ ਨੂੰ, ਜੇਠ ਹੁੰਦਾ ਵੱਡਾ, ਅਤੇ ਜਿਹੜਾ ਸਾਡਾ ਹਰ ਜੇਠ ਆ, ਇਹਦੋਂ ਵੱਡਾ ਹੈ ਹੀ ਕੋਈ ਨਹੀਂ, ਵੱਡਾ ਸਾਹਿਬ, ਉੱਚਾ ਥਾਂ, ਅਤੇ ਉਹਦੇ ਨਾਮ ਦੇ ਥਰੂ ਜੁੜ ਸਕਦੇ, ਤਾਂ ਨਾਮ ਨੂੰ ਉੱਚਾ ਕਿਹਾ। ਉੱਦਾਂ ਜੇ ਆਪਾਂ ਨੂੰ ਪੁੱਛੇ ਵਾਹਿਗੁਰੂ ਤੋਂ ਵੱਡਾ ਹੈਗਾ ਕੋਈ, ਆਪਾਂ ਕਹਿੰਦੇ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਉਹਦਾ ਵੱਡੇ, ਉਹਦੇ ਤੋਂ ਵੱਡਾ ਉਹਦਾ ਨਾਮ। ਉਹ ਨਾਮ ਨੂੰ ਵਡਿਆਈ ਕਿਉਂ ਦਿੱਤੀ ਸਾਰੀ ਗੁਰਬਾਣੀ 'ਚ? ਉਹ ਸਾਨੂੰ ਉੱਚੇ ਨਾਲ ਜੋੜ ਦਿੰਦੀ ਹੈ, ਆ ਜਿਹੜਾ ਤੁਸੀਂ ਜਪ ਰਹੇ ਵੱਡਾ ਸਾਹਿਬ, ਅਤੇ ਨਾਮ ਹੀ ਤਾਂ ਉਹਦਾ ਹੀ ਆ, ਨਾਮ ਹੀ ਤਾਂ ਵੱਡੇ ਸਾਹਿਬ ਦਾ ਹੀ ਹੈ, ਵੱਡਾ ਸਾਹਿਬ ਹਰ ਜੇਠ ਦਾ ਹੀ ਹੈ ਨਾਮ ਵਾਹਿਗੁਰੂ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ, ਇਹ ਵੀ ਉੱਚਾ ਹੋਵੇ ਕੋਈ, ਆਹ ਆਪਾਂ ਇਹਦੇ ਉੱਚੇ ਹੋ ਗਏ। ਅੱਖਾਂ ਬੰਦ ਕਰ, ਵਾਹਿਗੁਰੂ।

ਸਾਰੇ ਬੋਲ ਕੇ ਸੁਣੋ, ਵਾਹਿ ਵੀ ਸੁਣੋ ਗੁਰੂ ਵੀ, ਫਿਰ ਉਹ ਸਿਮਰ ਰੁਕ ਜਾਏਗਾ ਸੋਚਾਂ ਵਾਲਾ। ਵਾਹਿਗੁਰੂ, ਵਾਹਿਗੁਰੂ।

Azúcar Imperio. ਤੁਸੀਂ ਵੱਡੇ ਦੀਆਂ ਵਡਿਆਈਆਂ ਕਰ ਰਹੇ ਹੋ, ਉਸਤਤ ਕਰ ਰਹੇ ਹੋ, ਵਾਹ ਵਾਹ ਵੱਡਾ ਵਾ ਨਾ, ਵੱਡੇ ਨੂੰ ਕਹਿੰਦੇ ਜੇਠ, ਹਰ ਜੇਠ ਵਾਹਿਗੁਰੂ। ਪਰ ਸਾਵਧਾਨ ਹੋ ਕੇ ਕਰਿਓ। ਸਾਵਧਾਨ ਹੁੰਦਾ ਕਿ ਫੁਰਨਾ ਨਹੀਂ ਆਉਣ ਦੇਣਾ, ਮਾਇਆ ਦਾ ਸਿਮਰ ਰੁਕ ਜਾਵੇ, ਸੋਚਾਂ ਰੁਕ ਜਾਣ। ਪ੍ਰਭ ਕੀ ਉਸਤਤ ਕਰੋ ਸੰਤ ਮੇਰ, ਸਾਵਧਾਨ ਇਕਾਗਰ ਚ। ਇੱਦਾਂ ਇਹ ਤੁਸੀਂ ਚੈੱਕ ਆਪ ਹੀ ਕਰ ਲਿਆ ਕਰੋ ਵੀ ਜਦੋਂ ਅਸੀਂ ਬੋਲਦੇ ਹਾਂ ਮਨ ਸੁਣਦਾ ਵੀ ਆ, ਅੱਖਾਂ ਤੋਂ ਬੰਦ ਕਰ ਲਈਆਂ ਮਨ ਕੰਨਾਂ 'ਚ ਆ ਗਿਆ, ਵੀ ਇਹ ਨਾਲ ਨਾਲ ਸਿਮਰਨ ਤਾਂ ਨਹੀਂ ਕਰੀ ਜਾਂਦਾ ਮਾਇਆ ਦਾ, ਸੋਚਾਂ ਦਾ। ਬਸ ਇੰਨੀ ਪ੍ਰੋਬਲਮ ਹੈ ਜੇ ਅਸੀਂ ਸਮਝ ਗਏ। ਪ੍ਰੋਬਲਮ ਬੜੀ ਸੌਖੀ ਛੋਟੀ ਜਿਹੀ ਹੈ, ਪਰ ਅਸੀਂ ਨਾ ਉੱਤੇ ਪ੍ਰੈਕਟੀਕਲ ਨਹੀਂ ਧਿਆਨ ਨਾਲ ਕਰਦੇ। ਬਸ ਕਿਸੇ ਨੇ ਕਹਿਤਾ ਸਿਮਰਨ ਕਰ ਲਓ, ਕਰਦੇ ਹਾਂ ਜੀ 2 ਘੰਟੇ ਰੋਜ਼ ਕਰਦੇ। ਗੁਰ ਬਚਨੀ ਜਿੰਨਾ ਜਪਿਆ ਮੇਰਾ ਹਰ ਹਰ, ਤਿਨਕੇ ਹੋਮੇ ਰੋਗ ਗਏ। ਜਿਵੇਂ ਗੁਰੂ ਬਚਨ ਗੁਰਬਾਣੀ ਗੁਰੂ ਜੀ ਕਹਿ ਰਹੇ ਨੇ ਉਦਾਂ ਗਾ ਵੀ ਹੈ, ਸੁਣੀਏ, ਮਨ ਰੱਖੀਏ, ਪਾਓ ਵੀ। ਵਾਹਿਗੁਰੂ ਬੋਲ ਤਾਂ ਰਹੇ ਹੋ, ਤੁਸੀਂ ਗਾ ਰਹੇ ਹੋ, ਪਿਆਰ ਵੀ ਪੈ ਰਿਹਾ ਉਹਦੇ ਨਾਲ। ਪਿਆਰ ਉਦੋਂ ਪੈਣਾ ਵਾ ਜਦੋਂ ਉਹਦਾ ਪਿਆਰ ਮਾਇਆ ਦੇ ਨਾਲੋਂ ਟੁੱਟ ਜਾਏਗਾ, ਅਤੇ ਉਹ ਤੋੜਨਾ ਪੈਣਾ, ਥੋੜ੍ਹਾ ਜਿਹਾ ਇਹਨੂੰ ਕੁੱਟਣਾ ਪੈਣਾ ਜੇ ਨਹੀਂ ਇਹ ਸ਼ਰਾਰਤਾਂ ਕਰਨੋਂ ਹਟਦਾ। ਇਹਦੀਆਂ ਸ਼ਰਾਰਤਾਂ ਕੀ ਹੈ? ਫੁਰਨੇ। ਕਬੀਰ ਸਾਹਿਬ ਫਿਰ ਪਤਾ ਕੀ ਕਹਿੰਦੇ? ਕਹਿੰਦੇ ਕਿਸੋ ਕਿਸੋ ਕੁਕੀਏ, ਫਿਰ ਉੱਚੀ ਬੋਲਣਾ ਪੈਂਦਾ। ਹੁਣ ਇੱਥੇ ਆਪਾਂ ਉੱਚੀ ਕਰਾ ਨਹੀਂ ਸਕਦੇ ਬਹੁਤ। ਕਿਸੋ ਕਿਸੋ ਕੁਕੀਏ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੁਕਣ। ਜਦੋਂ ਜੁੜ ਗਿਆ ਮਨ, ਉਹਨੇ ਸੁਣ ਲੈਣਾ, ਉਹਨੂੰ ਕੁੱਟਣਾ ਵੀ ਕਿਹਾ ਮਨ ਨੂੰ। ਇਹ ਅਕਾਲ ਪੁਰਖ ਦਾ ਬੱਚਾ ਮਨ, ਕਿਉਂਕਿ ਉਹਨੇ ਇਹਦਾ ਜਨਮ ਕੀਤਾ। ਇਹ ਮਨ ਕਰਮਾ, ਇਹ ਮਨ ਧਰਮਾ, ਉਹ 2 ਕੰਮ ਕਰਨ ਲਈ ਕੀਤਾ ਸੀਗਾ ਵੀ ਤੈਨੂੰ ਸਰੀਰ ਨਾਲ ਮੈਂ ਜੋੜੂੰਗਾ, ਇਹ ਸਰੀਰ 'ਚ ਰਹਿੰਦਿਆਂ ਤੂੰ ਕਰਮ ਵੀ ਕਰਨਾ ਜਿਹੜਾ ਤੁਸੀਂ ਕਿਰਤ ਕੰਮ ਕਰਦੇ ਹੋ, ਅਤੇ ਨਾਲ ਧਰਮ ਬਰਾਬਰ ਧਰਮ। ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਦੇ 5 ਪ੍ਰਕਾਸ਼ਮਈ ਤੱਤਾਂ ਨੂੰ ਜਦੋਂ ਸਰਮਖੰਡ 'ਚ ਮਿਲਾਉਂਦੇ ਨੇ ਵਾਹਿਗੁਰੂ ਜੀ, ਇੱਕ ਸੂਖਮ ਆਕਾਰ ਤਿਆਰ ਹੁੰਦਾ ਜਿਹਨੂੰ ਕਹਿੰਦੇ ਮਨ। ਜਦੋਂ 5 ਤੱਤ ਮਿਲਦੇ ਉਸ 'ਚੋਂ ਫਿਰ ਇੱਕ ਜੋਤ ਪ੍ਰਗਟ ਹੁੰਦੀ ਹੈ ਜਿਹਨੂੰ ਮਨ ਦੀ ਜੋਤ ਕਹਿੰਦੇ ਆ। ਉਹ ਜੋਤ ਫਿਰ ਇੱਥੇ ਅੱਖਾਂ 'ਚ ਆ ਕੇ ਬਹਿ ਜਾਂਦਾ ਹੈ, ਸਰੀਰ ਨੂੰ ਤਾਂ ਪਹਿਨ ਲੈਂਦਾ, ਚੋਲਾਂ 'ਤੇ ਪਹਿਨ ਲੈਂਦਾ, ਪਰ ਇਹਦੀ ਜਿਹੜੀ ਜੋਤ ਹੈ ਇਹਨਾਂ ਅੱਖਾਂ ਦੀ ਜੋਤ ਦਾ ਇਸਤੇਮਾਲ ਕਰਦੀ ਹੈ, ਆਪਣੀ ਜੋਤ ਦਾ ਇਸਤੇਮਾਲ ਕਰਨਾ ਭੁੱਲ ਗਿਆ। ਹੁਣ ਆਪਾਂ ਇਹਨੂੰ ਸਿਖਾ ਰਹੇ ਹਾਂ ਕਿ ਤੂੰ ਆਪਣੀ ਅੱਖਾਂ ਦਾ ਇਸਤੇਮਾਲ ਕਿਵੇਂ ਕਰਨਾ, ਜਿਹਨੂੰ ਗੁਰੂ ਦੂਜੇ ਪਾਤਸ਼ਾਹ ਕਹਿੰਦੇ ਨੇ ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੇਬਾਂ ਵੱਲ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋਂ ਖਸਮੇ ਮਿਲਣਾ। ਜਦੋਂ ਇਹ ਆਪਣੀ ਅਕਲ ਸਿੱਖ ਗਿਆ ਨਾ, ਫਿਰ ਇਹਨੂੰ ਨਾਮ ਸੁਣਨ ਲੱਗ ਪੈਣਾ। ਉਹਨੂੰ ਅੱਜ ਕਿਹਾ ਵਾ ਮਾਣਕ ਮੋਤੀ ਨਾਮ ਪ੍ਰਭ, ਉਹਨੂੰ ਲੱਗੇ ਨਾ ਹੀ ਸਨ। ਉਹ ਨਾਮ ਸਾਡੇ ਅੰਦਰ ਹੈ ਸਾਰਿਆਂ, ਉਹ ਵਾਹਿਗੁਰੂ ਨੇ ਦੇ ਦੇਣਾ। ਪਰ ਦਿੰਦਾ ਪਤਾ ਕਦੋਂ? ਜਦੋਂ ਤੁਸੀਂ ਆਪਣੇ ਮਨ ਨੂੰ ਨਿਰਮਲ ਕਰ ਲਿਆ। ਨਾਮ ਅਮੋਲਕ ਨਿਰਮਲਾ, ਵਾਹਿਗੁਰੂ ਆਪ ਬੜਾ ਨਿਰਮਲ ਆ ਅਤੇ ਉਹਦਾ ਨਾਮ ਵੀ ਬੜਾ ਨਿਰਮਲ ਆ। ਅਤੇ ਜਦੋਂ ਮਨ ਅਸੀਂ ਨਿਰਮਲ ਕਰ ਲਿਆ ਨਾ, ਤਾਂ ਹੁੰਦਾ ਸਿਮਰਨ ਵਾਲੀ ਹੈ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਉਦੋਂ ਨਾਮ ਪ੍ਰਗਟ ਹੋ ਜਾਣਾ ਤੁਹਾਡੇ ਅੰਦਰ। ਅੰਮ੍ਰਿਤ ਨਾਮ ਉਹਨੂੰ ਗਿਆ, ਨਾਉ ਨਿਤ ਅੰਮ੍ਰਿਤ, ਪ੍ਰਭ ਜਿਹੜਾ ਹੈ ਸਾਡੇ ਅੰਦਰ ਹੀ ਹੈ ਦੇਹੀ 'ਚ, ਪਰ ਗੁਪਤ ਕੀਤਾ ਹੋਇਆ ਸਾਰਿਆਂ ਦੇ ਅੰਦਰ, ਪ੍ਰਗਟ ਹੋ ਜੂਗਾ। ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘੱਟ ਘੱਟ ਹਰ ਭਰਪੂਰਿਆ, ਸਾਰਿਆਂ ਦੇ ਨਾਮ 'ਚ ਵਾਹਿਗੁਰੂ ਜੋਤ। ਕਿਤੇ ਨਾਮ ਰਤਨ ਤਿੰਨਾ ਹਿਰਦੇ ਪ੍ਰਗਟਿਆ, ਜੋ ਗੁਰ ਸ਼ਰਨਾਈ ਭਾਜ। ਜਿਹਨੇ ਜਿੰਨਾ ਗੁਰਬਾਣੀ ਗੁਰੂ ਤੋਂ ਸਿੱਖ ਲਿਆ ਨਾ, ਉਹ ਕਹਿੰਦੇ ਨਾਮ ਨੂੰ ਪ੍ਰਗਟ ਕਰ ਲੈਣਗੇ। ਔਖਾ ਕੋਈ ਨਹੀਂ ਗਾ, ਬਸ ਅਸੀਂ ਮੁਸ਼ਕਤ ਨਹੀਂ ਘਾਲਦੇ ਔਰ ਜੁਗਤੀ ਨਾਲ ਨਹੀਂ ਕਰਦੇ। ਅੱਖਾਂ ਵੀ ਖੋਲ੍ਹ ਲੈਂਦੇ ਹਾਂ, ਸਾਵਧਾਨ ਨਹੀਂ ਰਹਿੰਦੇ, ਬੋਲੀ ਜਾਂਦੇ ਅੰਦਰੋਂ, ਫੁਰਨੇ ਨਹੀਂ ਰੁਕਦੇ, ਹੈ ਨਾ। ਇਸ ਲਈ ਕਹਿੰਦੇ ਇੰਨਾ ਕੁੱਟੋ, ਕਬੀਰ ਸਾਹਿਬ ਇਹਨੂੰ ਕਹਿੰਦੇ ਆ ਵੀ ਇਹ ਸ਼ਰਾਰਤੀ ਹੋ ਗਿਆ, ਬੱਚਾ ਤਾਂ ਉਹਦਾ ਹੀ ਆ,
ਆਪਾਂ ਪੜ੍ਹਦੇ ਹਾਂ ਜਿਨ ਤੇਰੀ ਮਨ ਬਣਤ ਬਣਾਈ, ਜਿਨ ਤੇਰੀ ਮਨ ਬਣਤ ਬਣਾਈ ਕੀ ਕਰ ਬੋਲੋ ਜੀ, ਧਿਆਨ ਨਾਲ ਸੁਣਿਆ ਕਰੋ, ਉਠ ਤੇ ਬੈਠ ਸਦ ਤੇ ਤੁਸੀਂ ਕਿਹਨੂੰ ਧਿਆਨ ਰਹੇ ਹੋ, ਵਾਹਿਗੁਰੂ। ਇਹਦਾ ਮਤਲਬ ਉਹਨੇ ਇਹਦਾ ਜਨਮ ਕੀਤਾ ਨਾ, ਹੈ ਨਾ, ਹਰਜੀ ਮਾਤਾ ਹਰਜੀ ਪਿਤਾ। ਆਹ ਜਿਹੜੇ ਪੰਜ ਤੱਤ ਇਹਨੂੰ ਲੱਗੇ ਨੇ ਇਹ ਤੇ ਇੱਥੋਂ ਹੀ ਮਿਲੇ ਨੇ, ਇਹ ਵੀ ਆਉਂਦੇ ਤੇ ਸਤਿਗੁਰੂ ਚੋਂ ਹੀ ਆ ਸਾਰਾ ਕੁਛ। ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ, ਜਲ ਤੇ ਤਿਰ ਭਵਨ ਸਾਜੇ, ਘੱਟ ਘੱਟ ਜੋਸ। ਇਹ ਤਨ ਇੱਥੋਂ ਮਿਲਿਆ ਇੱਥੇ ਰਹਿ ਜਾਣਾ, ਸਾਰਾ ਜਿਹੜਾ ਗੁਰਬਾਣੀ ਦੇ ਵਿੱਚ ਆ ਨਾ ਉਹ ਮਨ ਨੂੰ ਉਪਦੇਸ਼ ਆ, ਇਹ ਮਨ ਮੇਰਿਆ ਤੂੰ ਸਦਾ ਰਹੋ। ਇਹ ਕਿੰਨਾ ਰਹਿੰਦਾ ਮਾਇਆ ਨਾਲ, ਫੁਰਨਿਆਂ ਨਾਲ, ਸੋਚਾਂ ਸੁਪਨਿਆਂ ਨਾਲ, ਇਹ ਉਹਨੂੰ ਭੁੱਲ ਹੀ ਗਿਆ ਵਾ ਜਿਹਦੇ ਨਾਲ ਰਹਿਣਾ ਸੀ। ਖਸਮ ਜਿਹਨੂੰ ਕਿਹਾ ਨਾ ਪਿਛਲੇ ਮਹੀਨੇ ਪੜ੍ਹਿਆ ਸੀ ਆਪਾਂ, ਵਿਸਾਖ ਧੀਰਨ ਕਿਉਂ ਵਾਢੀਆਂ, ਜਿੰਨਾ ਪ੍ਰੇਮ ਵਿਛੋ ਹਰ ਸੱਜਣ, ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ। ਬਸ ਇੱਥੇ ਫਸ ਗਿਆ, ਇਹਨਾਂ ਕਿਸੇ ਨਾਲ ਜਾਣਾ, ਪੁੱਤਰ ਕਲੱਤਰ ਨਾ ਸੰਗਤ ਨਾ ਹਰ ਅਬਨਾਸੀ, ਉਹ ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋ, ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਏ ਕਿਤੇ, ਤੁਸੀਂ ਜਨਮ ਗਵਾ ਕੇ ਨਾ ਚੱਲ ਜਾਇਓ ਕਿਤੇ, ਜੇ ਨਾਮ ਦੀ ਪ੍ਰਾਪਤੀ ਕਰ ਲਿਓ ਇੱਥੇ ਰਹਿੰਦਿਆਂ ਰਹਿੰਦਿਆਂ, ਹਰ ਜਨ ਬਣ ਜਾਇਓ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵਖੰਡਾ ਹੈ ਅਬਨਾਸੀ ਪੁਰਖ। ਜਿਹੜੇ ਗੁਰਮੁਖ ਨੇ ਉਹ ਨਾਮ ਪ੍ਰਗਟ ਕਰ ਲੈਂਦੇ ਨੇ, ਕਿਉਂਕਿ ਜੁਗਤੀਆਂ ਦੱਸੀਆਂ ਗੁਰਬਾਣੀ 'ਚ, ਹੈ ਨਾ, ਜਾਂ ਨਾਨਕ ਗੁਰਮੁਖ ਪ੍ਰਗਟ ਹੋਏ, ਉਹ ਫਿਰ ਸਮਾ ਕੇ ਜਾਂਦੇ ਨੇ। ਅਤੇ ਜਿਹੜੇ ਮਨਮੁੱਖ ਨੇ ਜਿਹਨਾਂ ਹਰ ਹਰ ਹਰ ਰਸ ਨਾਮ ਨਾ ਪਾਇਆ, ਉਹਨਾਂ ਲਈ ਕੀ ਲਿਖਿਆ, ਅਤੇ ਭਾਗਹੀਣ ਉਹਨਾਂ ਫਿਰ ਜੰਮ ਖੜਦੇ ਨੇ। ਇਹ ਦੋ ਹੀ ਤਰੀਕੇ ਨੇ, ਜਾਂ ਤਾਂ ਨਾਮ ਪ੍ਰਗਟ ਕਰ ਲਓ, ਉਹ 'ਚ ਸਮਾ ਕੇ ਜਾਇਓ, ਜਿੱਤ ਕੇ ਜਾਇਓ, ਬਾਂਹ ਖੜੀ ਕਰਕੇ ਜਾਇਓ ਦਰਗਾਹ 'ਚ, ਹੈ ਨਾ, ਅਤੇ ਜਾਂ ਫਿਰ ਨਹੀਂ ਤਾਂ ਫਿਰ ਜਮਾਨੇ 'ਤੇ ਖੜਨਾ ਹੀ। ਉਹ ਬੜਾ ਬੇਇੱਜ਼ਤ ਕਰਦੇ ਆ, ਨੰਗਾ ਦੋਜਖ ਚਾਲਿਆ ਤਾਂ ਦਿਸੇ ਖਰਾ, ਡਰਾਵਣਾ ਕਰ ਅਵਗਣ ਪੁੱਛੋ ਤਾਵਣਾ। ਇਹ ਦੋ ਤਰੀਕੇ ਗੁਰਬਾਣੀ 'ਚ ਨਾ ਦੋ ਕਰੈਕਟਰ ਸਾਜ ਕੇ ਸਾਨੂੰ ਸਮਝਾਇਆ, ਇੱਕ ਕਰੈਕਟਰ ਨੂੰ ਗੁਰਮੁਖ ਕਿਹਾ, ਦੂਜੇ ਨੂੰ ਮਨਮੁਖ ਕਿਹਾ, ਇੱਕ ਨੂੰ ਸੰਤ ਸਾਧੂ ਇੱਦਾਂ ਲਿਖਿਆ, ਬ੍ਰਹਮ ਗਿਆਨੀ ਲਿਖਿਆ, ਭਗਤ ਲਿਖਿਆ, ਦੂਜੇ ਨੂੰ ਸਾਕਤ ਨਿੰਦਕ ਦੁਸ਼ਟ ਇੱਦਾਂ ਲਿਖਿਆ, ਇੱਕ ਨੂੰ ਗੁਣਵੰਤੀ ਲਿਖਿਆ। ਸੁਰਤੀ ਵੀ ਹੈ ਨਾ ਸਾਡੀ ਸਾਰਿਆਂ ਦੀ ਇੱਕੋ ਹੀ, ਕਿਤੇ ਔਗਣਵੰਤੀ ਲਿਖਿਆ ਇੱਕ ਸੁਰਤੀ ਨੂੰ, ਇੱਕ ਨੂੰ ਗੁਣਵੰਤੀ ਲਿਖਿਆ, ਹੈ ਨਾ, ਇੱਕ ਨੂੰ ਸੁਹਾਗਣ ਲਿਖਿਆ, ਇੱਕ ਨੂੰ ਦੁਹਾਗਣ ਲਿਖਿਆ, ਗੱਲ ਇੱਕੋ ਹੀ ਹੈ, ਸਮਝਾਇਆ ਕਈ ਤਰੀਕਿਆਂ ਨਾਲ। ਇੰਨੀ ਗੁਰਬਾਣੀ ਵਿਸ਼ਾਲ ਹੈ, ਬੜੀ ਸੂਖਮ ਹੈ, ਉਹ ਸਮਝ ਉਦੋਂ ਲੱਗਦੀ ਹੈ ਜਦੋਂ ਤੁਸੀਂ ਅੰਦਰੋਂ ਨਾਮ ਪ੍ਰਗਟ ਕਰਕੇ ਉਹਨੂੰ ਸੁਣਨਾ ਸ਼ੁਰੂ ਕਰਦੇ ਹੋ, ਬੀਜ ਮੰਤਰ, ਉਦੋਂ ਫਿਰ ਤੁਹਾਨੂੰ ਆਪਣੇ ਆਪ ਸਮਝ ਲੱਗੀ ਜਾਣੀ ਵੀ ਸਤਿਗੁਰੂ ਤੇ ਇਹੋ ਗੱਲ ਕਰ ਰਹੇ ਬਾਰ ਬਾਰ। ਹੁਣ ਜੇਠ ਦੇ ਮਹੀਨੇ 'ਚ ਇਹ ਕੀ ਕਹਿ ਰਹੇ ਨੇ ਵੀ ਸਾਨੂੰ ਕਾਹਦੀ ਲੋੜ ਹੈ, ਹਰ ਜੇਠ ਦੀ ਉਹਨਾਂ ਜੋੜਨ ਦੀ। ਅਤੇ ਅੱਜ ਉੱਥੇ ਸੁਣੋ, ਅੱਜ ਆਪਾਂ ਕਥਾ ਕਰਕੇ ਆਏ, ਉੱਥੇ ਲਿਖਿਆ ਸੀਗਾ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ, ਗੱਲ ਇੱਕੋ ਹੀ ਹੈ, ਹਰ ਪਹਿਲੜੀ ਲਾਮ ਵੀ ਸਾਡੀ ਹਾਲਤ ਦੱਸੀ ਹੈ ਵੀ ਅਸੀਂ ਪਰੇ ਜਾਣ ਦਾ ਕਰਮ ਦ੍ਰਿੜ ਕਰ ਰਹੇ ਹਾਂ, ਵਾਹਿਗੁਰੂ ਤੋਂ ਦੂਰ ਜਾਣ ਦਾ ਕਰਮ ਦ੍ਰਿੜ ਕਰ ਲਿਆ ਵਾ। ਸਵੇਰੇ ਉੱਠੇ ਕੰਮ 'ਤੇ ਲੱਗ ਗਏ, ਸਾਰਾ ਦਿਨ ਕੰਮ ਕਰਕੇ ਵਾਹਿਗੁਰੂ ਚੇਤੇ ਨਹੀਂ ਆਇਆ, ਰਾਤ ਨੂੰ ਸੌਂ ਗਏ ਸੁਪਨੇ ਚਲ ਗਏ, ਅਗਲੇ ਦਿਨ ਫਿਰ ਇੱਦਾਂ ਹੀ। ਇਹਨੂੰ ਕਹਿੰਦੇ ਪਰਾਂ ਜਾਣ, ਦੋ ਕਰਮ ਨੇ, ਇੱਕ ਪ੍ਰਵਿਰਤੀ ਇੱਕ ਨਿਵਿਰਤੀ, ਨਿਵਿਰਤੀ 'ਚ ਨੇੜੇ ਜਾਣਾ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਉੱਤੇ ਗੁਰਬਾਣੀ ਗੁਰੂ ਜੀ ਕੀ ਕਹਿ ਰਹੇ ਨੇ, ਧਾਰਮਿਕ ਗ੍ਰੰਥ ਕੀ ਕਹਿ ਰਹੇ ਨੇ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਆ ਜਿਹੜਾ ਤੁਸੀਂ ਹੁਣ ਦ੍ਰਿੜ ਕਰ ਰਹੇ ਹੋ ਇਹ ਅਸੀਂ ਕਰਦੇ ਨਹੀਂ, ਕਿਉਂਕਿ ਸਾਨੂੰ ਵਾਹਿਗੁਰੂ ਜੀ ਨੇ ਜਦੋਂ ਭੇਜਿਆ ਨਾ ਸੱਚਖੰਡ ਚੋਂ, ਇਹਦਾ ਜਨਮ ਕਰਕੇ ਇਹ ਮਨ ਨੂੰ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਤੂੰ ਉੱਥੇ ਪ੍ਰਦੇਸ਼ ਜਾਣਾ ਵਾ, ਉੱਥੇ ਕਿਸ ਤਰ੍ਹਾਂ ਰਹਿਣਾ, ਉੱਥੇ ਪੰਜ ਦੂਤ ਨੇ, ਤੈਨੂੰ ਪੰਜਾਂ ਦੂਤਾਂ ਦੇ ਨਾਲ ਕੁਸ਼ਤੀ ਕਰਨੀ ਪੈਣੀ, ਤੂੰ ਉਹਨਾਂ ਨੂੰ ਜਿੱਤ ਕੇ ਆਉਣਾ ਵਾ। ਇਹ ਸਾਰਿਆਂ ਨੂੰ ਸਮਝਾਉਂਦੇ ਨੇ, ਪੰਜਵੇਂ ਪਾਤਸ਼ਾਹ ਜਿੱਤ ਕੇ ਗਏ ਨਾ, ਉਹਨਾਂ ਫਿਰ ਕਲੀਅਰ ਕੀਤਾ ਵਾ, ਕਹਿੰਦੇ ਵਾਹਿਗੁਰੂ ਨੇ ਮੈਨੂੰ ਸੱਦਿਆ ਅਤੇ ਮੈਨੂੰ ਕਹਿਣ ਲੱਗੇ ਵੀ ਤੂੰ ਪ੍ਰਦੇਸ਼ ਜਾਣਾ ਵਾ। ਇਸ ਸਰੀਰ ਨੂੰ ਪ੍ਰਦੇਸ਼ ਕਹਿੰਦੇ, ਆਪਣਾ ਦੇਸ਼ ਆ ਸੱਚਖੰਡ, ਨਾਲ ਹੀ ਨਹੀਂ, ਜਿੱਥੋਂ ਸਾਹ ਰਹਿ ਰਹੇ ਸੱਚਖੰਡ ਚੋਂ ਆ ਰਿਹਾ, ਆਹ ਪ੍ਰਦੇਸ਼ ਹੈ।
ਉਹ ਕਹਿੰਦੇ ਵੀ ਤੂੰ ਨਾ ਤੈਨੂੰ ਘੋਲ ਨਹੀਂ ਭੇਜਣਾ ਉੱਥੇ, ਆਪਾਂ ਸਾਰੇ ਹੀ ਭਲਵਾਨ ਆ ਮਨ ਕਰਕੇ ਵਾਹਿਗੁਰੂ ਦੇ, ਜਿਵੇਂ ਇੱਥੇ ਕੁਸ਼ਤੀਆਂ ਹੁੰਦੀਆਂ ਅਤੇ ਭੇਜਦੇ ਆ ਨਾ ਦੇਸ਼ਾਂ ਵਾਲੇ, ਉਹ ਕਹਿੰਦੇ ਜੀ ਤੂੰ ਜਿੱਤ ਕੇ ਆਉਣਾ ਵਾ, ਅਤੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਹਾਂ ਜਿੱਤ ਕੇ ਆਵਾਂਗੇ, ਉਹ ਕਹਿਣ ਲੱਗੇ ਵਾਹਿਗੁਰੂ ਜੀ ਅਕਾਲ ਪੁਰਖ ਕਹਿੰਦੇ ਉੱਥੇ ਪੰਜ ਆ, ਪੰਜਾਂ ਨਾਲ ਤੇਰੀ ਕੁਸ਼ਤੀ ਆ, ਉਹ ਕਹਿੰਦੇ ਪੰਜੇ ਢਾਲੂੰਗਾ ਪਰ ਮੈਨੂੰ ਨਾ ਗੁਰੂ ਦੀ ਥਾਪੀ ਦਵਾ ਦਿਓ। ਹੁਣ ਤੁਸੀਂ ਗੁਰੂ ਦੀ ਥਾਪੀ ਲਈ ਹੈ, ਗੁਰੂ ਦੀ ਥਾਪੀ ਪਤਾ ਕੀ ਹੁੰਦੀ, ਗੁਰਪ੍ਰਸਾਦ ਜਿਹੜੇ ਪੰਜ ਪਿਆਰੇ ਦਿੰਦੇ ਨੇ ਆਪਾਂ ਨੂੰ, ਵਾਹਿਗੁਰੂ ਗੁਰਮੰਤਰ, ਜਦੋਂ ਅਮਰ ਦੀ ਦਾਤ ਛਕਦੇ ਹਾਂ ਨਾ ਆਪਾਂ, ਉਹ ਫਿਰ ਉਦੋਂ ਥਾਪੀ ਦਿੰਦੇ ਸਾਨੂੰ। ਪੰਜ ਪਿਆਰੇ ਸਾਡੇ ਗੁਰੂ ਨੇ ਦ੍ਰਿਸ਼ਟਮਾਨ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ, ਉਹ ਫਿਰ ਥਾਪੀ ਦੇ ਕੇ ਤਾਂ ਸਤਿਗੁਰ ਨਾਲ ਜੋੜ ਦਿੰਦੇ ਸਾਨੂੰ। ਕਿਤੇ ਅੱਗੋਂ ਹੁਣ ਇਹਨੂੰ ਪੁੱਛਿਓ ਵੀ ਕਿੱਦਾਂ ਤੁਸੀਂ ਖੇਲ ਜਿੱਤਣਾ, ਹੁਕਮ ਕੀ ਕਰਦੇ ਆ ਥਾਪੀ ਦੇ ਕੇ, ਕਿਤੇ ਗੁਰਪ੍ਰਸਾਦ ਤੋਂ ਲੈ ਲਿਆ ਅਤੇ ਹੁਣ ਇਹਦਾ ਜਪ ਕਰਨਾ ਵਾ। ਗੁਰਪ੍ਰਸਾਦ ਕੀ ਦਿੰਦੇ, ਵਾਹਿਗੁਰੂ ਗੁਰਮੰਤਰ, ਪਤਾ ਕਿੰਨੀ ਵਾਰੀ ਬੋਲਦੇ ਨੇ, ਪੰਜ ਚੁਲੇ ਸਾਡੇ ਮੁੱਖ 'ਚ ਪਾਉਂਦੇ ਆ, ਕਹਿੰਦੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਪੰਜ ਨੇਤਰਾਂ 'ਚ ਪੰਜ ਕੇਸਾਂ 'ਚ ਇੰਨੀ ਵਾਰੀ ਉਹ ਬੋਲਦੇ, ਆਪਾਂ ਵੀ ਬੋਲਦੇ ਨਾਲ ਕੰਨਾਂ ਰਾਹੀਂ। ਕਬੀਰ ਸਾਹਿਬ ਨੇ ਵੀ ਲਿਆ ਸੀਗਾ ਬੜੇ, ਹੁਣ ਤਾਂ ਮਿਲਦਾ ਨਾ, ਉਦੋਂ ਮਿਲਦਾ ਨਹੀਂ ਸੀ ਹੁੰਦਾ, ਸ਼ੂਦਰਾਂ ਨੂੰ ਤਾਂ ਦਿੰਦੇ ਨਹੀਂ ਸੀ ਉਦੋਂ। ਕਬੀਰ ਸਾਹਿਬ ਨੇ ਬੜੀ ਯੁਗਤੀ ਨਾਲ ਲਿਆ ਸੀ ਗੁਰਪ੍ਰਸਾਦ ਰਾਮਾਨੰਦ ਜੀ ਤੋਂ, ਰਾਮ ਜਦੋਂ ਪਿਆ ਸੀ ਰਸਤੇ 'ਚ ਅਤੇ ਉਹ ਕਹਿੰਦੇ ਹੈ ਤਾਂ ਉਹਨਾਂ ਨੂੰ ਪਤਾ ਸੀ ਕਬੀਰ ਹੀ ਆ, ਉੱਤੇ ਕੰਬਲ ਲੈ ਕੇ ਪਿਆ ਸੀ, ਕਹਿੰਦੇ ਉੱਠ ਰਾਮ ਕੇ ਰਾਮ ਕਹੋ, ਬਸ ਉਹ ਮੂੰਹ 'ਚੋਂ ਸੁਣ ਲਿਆ। ਇੰਨਾ ਰਾਮ ਕਮਾਇਆ, ਇੰਨਾ ਕਮਾਇਆ, ਬਾਬਾ ਰਾਮਾਨੰਦ ਜੀ ਦਾ ਸ਼ਾਇਦ ਇੱਕੋ ਸ਼ਬਦ ਹੀ ਆ ਗੁਰਬਾਣੀ 'ਚ, ਉਹ ਬਸੰਤ ਰਾਗ 'ਚ, ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚੇਤਨਾ ਚੱਲੇ ਮਨ ਭਇਓ ਭੰਗ। ਅਤੇ ਬਾਬਾ ਕਬੀਰ ਸਾਹਿਬ ਦੇ ਤੁਸੀਂ ਸ਼ਬਦ ਗਿਣ ਨਹੀਂ ਸਕਦੇ, ਇੰਨੀ ਕਮਾਈ ਕੀਤੀ ਉਹਨਾਂ ਨੇ। ਕਹਿੰਦੇ ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਕਹਿੰਦੇ ਜਿਹਨੂੰ ਮੈਂ ਲੱਭਦਾ ਫਿਰਦਾ ਸੀ ਨਾ, ਹੁਣ ਮੇਰੇ ਪਿੱਛੇ ਤੁਰਿਆ ਫਿਰਦਾ ਵਾਜਾਂ ਮਾਰਦਾ। ਇਹ ਗੁਰਮੁਖ ਪਿਆਰਿਓ ਇੰਨਾ ਸੌਖਾ ਸਤਿਗੁਰਾਂ ਨੇ ਸਮਝਾਤਾ ਗੁਰਬਾਣੀ 'ਚ, ਆਪਾਂ ਸਾਰੇ ਹੀ ਕਰ ਸਕਦੇ ਹਾਂ। ਉਹ ਜਦੋਂ ਪੰਜਵੇਂ ਪਾਤਸ਼ਾਹ ਨੂੰ ਭੇਜਿਆ, ਉੱਥੇ ਫਿਰ ਉਹਨਾਂ ਇੱਕ ਸ਼ਬਦ ਲਿਖਿਆ, ਤੁਸੀਂ ਪੜ੍ਹਿਓ, ਕਿਤੇ ਹੋਂ ਗੋਸਾਈਂ ਦਾ ਪਹਿਲ ਬਾਂਦੜਾ, ਹੋਂ ਗੋਸਾਈਂ ਦਾ ਪਹਿਲ ਬਾਂਦੜਾ, ਮੈਂ ਗੁਰਮਿਲੇ ਉਹ 'ਚ ਦੁਮਾਲੜਾ, ਦੁਮਾਲੜਾ ਉਹਦੇ ਮਾਲੀ। ਕਿਤੇ ਸਭ ਹੋਈ ਛਿੰਝ ਇਕੱਠੀਆਂ, ਦਈਓ ਬੈਠਾ ਵੇਖੇ ਆਪ ਜੀ, ਜਿੱਥੇ ਸਾਡੇ ਅੰਦਰ ਛਿੰਝ ਚੱਲਦੀ ਨਾ ਪੰਜਾਂ ਨਾਲ, ਇੱਥੇ ਬੈਠਾ ਵੇਖ ਲਵ ਮਸਤਕ 'ਤੇ, ਮਸਤਕ 'ਤੇ ਜਿੱਥੇ ਬੈਠਦਾ, ਨਿਸ਼ਾਨੀ ਦੱਸੀ ਗੁਰਬਾਣੀ 'ਚ, ਇਹਦੇ ਮਸਤਕ ਪਦਮ, ਜਿਵੇਂ ਕਮਲ ਦਾ ਫੁੱਲ ਇੱਦਾਂ ਸਾਡੇ ਸਾਰਿਆਂ ਦੇ ਪ੍ਰਕਾਸ਼ ਆ ਸਿਰ ਦੇ ਉੱਪਰ, ਤਾਂ ਹੀ ਆਪਾਂ ਚਦੋਆ ਲਾ ਕੇ ਰੱਖਦੇ ਹਾਂ, ਸਤਿਕਾਰ ਕਰਦੇ ਹਾਂ ਵਾਹਿਗੁਰੂ ਦਾ। ਕਿਤੇ ਮਸਤਕ ਪਦਮ ਦੁਆਲੇ ਮਣੀ, ਮਣੀ ਦਾ ਪ੍ਰਕਾਸ਼, ਅਤੇ ਉਹੋ ਹੀ ਵਾਹਿਗੁਰੂ ਹੈ ਮਾਹੇ ਨਿਰੰਜਣ, ਉਹਦੀ ਫਿਰ ਨਿਸ਼ਾਨੀ ਦੱਸੀ ਤੇਰਾ ਤਿੰਨਾਂ ਭਾਵਨਾ ਦਾ ਧਨੀ ਜਿਹੜਾ। ਕਿਤੇ ਪੰਜ ਸ਼ਬਦ ਨਰਮਾਇਲ ਵਾਜੇ, ਉੱਥੇ ਪੰਜ ਸ਼ਬਦ ਚੱਲ ਰਹੇ ਨੇ, ਜਿਵੇਂ ਛਿੰਝ ਪੈਂਦੀ ਹੁੰਦੀ ਸੀ ਅਤੇ ਢੋਲ ਢਮੱਕੇ ਵੱਜਦੇ ਹੁੰਦੇ ਸੀ, ਹੈ ਨਾ, ਇਸੇ ਤਰ੍ਹਾਂ ਹੀ ਸਾਡੇ ਅੰਦਰ ਵੀ ਵੱਜ ਰਹੇ ਆ। ਉੱਥੇ ਫਿਰ ਕਹਿੰਦੇ ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਕਹਿੰਦੇ ਆਉਂਦੇ ਢਾਲੇ ਇਹ ਨਿਹੱਤੇ ਪੰਜ ਜਵਾਨ, ਮੈਂ ਗੁਰਥਾਪੀ ਦਿੱਤੀ ਕੰਡ ਜੀ। ਆਓ ਆਪਾਂ ਵੀ ਕਰੀਏ ਪਹਿਲਾਂ ਅੱਖਾਂ ਬੰਦ ਕਰਕੇ, ਵਾਹਿ

0: 난 그래.
1: ਅੱਖਾਂ ਬੰਦ ਕਰਕੇ ਪੁੱਤ ਜੁੜ ਕੇ ਜੇਠ ਦੇ ਮਹੀਨੇ ਜੁੜ ਜਾਣਾ।

ਇਸ ਤਰ੍ਹਾਂ ਆਪਾਂ ਸਤਿਗੁਰਾਂ ਤੋਂ ਇਹ ਸਿੱਖਣਾ ਹੁੰਦਾ। ਉਹਨਾਂ ਦੇ ਤੇ ਇਕੱਲਿਆਂ ਨੇ ਬੰਨ ਲਏ ਤੇ ਆਪਾਂ ਵੇਖੋ ਕਿੰਨੇ ਆ। ਕਹਿੰਦੇ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ। ਆ ਜਿਹੜਾ ਬੋਲਦੇ ਵਾਹਿਗੁਰੂ ਢੋਆ ਦਾ ਜਹਾਜ਼, ਵਾਹਿਗੁਰੂ ਨਾਮ ਜਹਾਜ਼ ਹੈ। ਕਹਿੰਦੇ ਆਪਣੇ ਚਰਨ ਜਪਾਇਣ ਵਿੱਚ ਇਹ ਆਪਾਂ ਜਿੱਤ ਨਹੀਂ ਸਕਦੇ ਇਕੱਲੇ ਇਕੱਲੇ, ਭਾਵੇਂ ਸੰਗਤ ਵੀ ਸਤਿਗੁਰੂ ਆਪ ਮਦਦ ਕਰਦੇ ਸਾਡੀ। ਆਪਣੇ ਚਰਨ ਜਪਾਉਣ ਵਿੱਚ ਦਈਓ ਖੜੋ ਆ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਨ ਦਾ, ਫਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਉਹਦਾ ਹੀ ਰੂਪ ਹੋ ਜਾਂਦਾ, ਫਿਰ ਉਹ ਆਪਣੇ ਵਿੱਚ ਸਮਾਉਂਦਾ। ਇਹ ਫਿਰ ਸਾਨੂੰ ਸਤਿਗੁਰੂ ਗੁਰਬਾਣੀ ਦੇ ਵਿੱਚ ਹਰੇਕ ਸ਼ਬਦ ਦੇ ਵਿੱਚ ਇਹਨਾਂ ਦਾ ਹੀ ਗਿਆਨ ਦੇ ਜਾਂਦੇ ਨੇ ਵੀ ਪੰਜ ਜੋਰ ਆ ਗਏ ਭਗੇ ਜਬ ਸਾਹ ਸੰਗੇਤ, ਜੇ ਸੰਗਤ 'ਚ ਆ ਕੇ ਜਪੋਗੇ ਨਾ ਤਾਂ ਪੰਜੇ ਭੱਜ ਜਾਣਗੇ। ਤਾਂ ਹੀ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਆਪਾਂ ਹਰ ਵੀਰਵਾਰ ਵੀ ਇੱਥੇ ਜਪਦੇ ਹਾਂ, ਚਾਰ ਤੋਂ ਛੇ ਇਸੇ ਸਟੇਜ 'ਤੇ, ਐਤਵਾਰ ਵੀ ਇੱਥੇ ਹੁੰਦੇ ਹਾਂ ਅਤੇ ਸ਼ਨੀਵਾਰ ਉੱਪਰ ਬੈਠਦੇ ਹਾਂ ਆਪਾਂ ਚਾਰ ਤੋਂ ਛੇ। ਆਇਆ ਕਰੋ, ਆਪਾਂ ਸਿੱਖਿਆ ਕਰੀਏ ਸਤਿਗੁਰਾਂ ਤੋਂ, ਫਿਰ ਉਹਦਾ ਪੱਲਾ ਫੜਿਆ ਜਾਣਾ ਜੋ ਨਾਮ ਪ੍ਰਗਟ ਹੋ ਜਾਵੇ। ਉਹਨੂੰ ਕਹਿੰਦੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਫਿਰ ਉਹ ਜਮਾਂ ਦਾ ਜਿਹੜਾ ਡਰ ਉਹ ਖਤਮ ਹੋ ਜਾਂਦਾ। ਉਹ ਕੀ ਦੇ ਦਿੰਦਾ? ਮਾਣਕ ਮੋਤੀ ਨਾਮ ਪ੍ਰਗਟ ਹੋ ਜਾਂਦਾ ਤੁਹਾਡੇ ਅੰਦਰ, ਅਤੇ ਜਿਹਨੂੰ ਚੋਰ ਚੋਰੀ ਨਹੀਂ ਕਰ ਸਕਦੇ। ਗੁਰ ਕਾ ਬਚਨ ਬੱਸੇ ਜੀ ਨਾਲ, ਅਕਾਲ ਪੁਰਖ ਦਾ ਬੋਲ ਨਾਮ ਉਹ ਸੁਣਨਾ ਸ਼ੁਰੂ ਹੋ ਜਾਏਗਾ ਤੁਹਾਨੂੰ। ਇਹਦੇ ਰੰਗ ਸੱਭੇ ਨਾਰਾਇਣੇ ਜੇਤੇ ਮਨ ਪਾਵਣ। ਇਹ ਰੰਗਾਂ ਬਾਰੇ ਆਪਾਂ ਸਮਝੇ ਅੱਗੇ, ਇਹ ਦੋ ਕਿਸਮ ਦੇ ਰੰਗ ਨੇ, ਇੱਕ ਤੇ ਮਾਇਆ ਦੇ ਆ, ਉਹਨਾਂ ਤੋਂ ਸਾਨੂੰ ਸਾਵਧਾਨ ਕੀਤਾ। ਦੂਜਾ ਨਾਮ ਦਾ ਰੰਗ, ਹਰ ਰੰਗ ਉਹ ਸਾਡੇ ਮਨ ਨੂੰ ਰੰਗਣ ਲਈ ਕਿਹਾ। ਕਾਇਆ ਰੰਗਣ ਜੇਥੀਏ ਪਿਆਰੇ, ਆ ਜਿਹੜਾ ਤੁਸੀਂ ਕਰ ਰਹੇ ਹੋ, ਕਾਇਆ ਨੂੰ ਰੰਗਣ ਬਣਾਇਆ ਨਾ, ਪਾਈਏ ਨਾ।

ਜਿਵੇਂ ਸਾਨੂੰ ਸਾਧੂ ਮਿਲ ਗਏ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲ, ਸਾਧੂ ਸੰਘ ਪ੍ਰਾਪਤ ਉਹ ਗੁਰੂ ਰਾਹੀਂ ਸਮਝਾਉਂਦੇ ਫਿਰ ਗੁਰਬਾਣੀ ਰਾਹੀਂ। ਸਾਧੂ ਸੰਘ ਪ੍ਰਾਪਤ ਨਾਨਕ ਰੰਗ ਮਨ, ਇਹ ਰੰਗ ਜੇ ਹਰੀ ਦਾ ਰੰਗ ਨਾਮ ਰੰਗ, ਉਹਨੂੰ ਕਿਹਾ ਹਰ ਜੇਠ ਰੰਗੀਲਾ ਤੇ ਸਤਣੀ ਜਿਸਕੇ ਭਾਗ। ਤੁਸੀਂ ਮੰਨ ਲੈਣਾ ਕਿ ਸਾਡੇ ਵੱਡੇ ਭਾਗ ਨੇ, ਅਸੀਂ ਸਾਨੂੰ ਸਤਿਗੁਰਾਂ ਨੇ ਆਪਣੀ ਗੋਦ 'ਚ ਬਿਠਾਇਆ। ਸੋ ਅੱਜ ਦਾ ਸਮਾਂ ਸਮਾਪਤ ਹੈ, ਹੁਣ ਥੋੜ੍ਹਾ ਜਿਹਾ ਸਿਮਰਨ ਕਰਦਿਆਂ ਕਰਦਿਆਂ ਗੁਰਮੁਖਾਂ ਤੋਂ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਆਪ ਜੀ ਨੂੰ 6 ਵਜੇ ਪੂਰੇ ਰਹਿਰਾਸ ਸਾਹਿਬ ਜੀ ਸਰਵਣ ਕਰਾਉਣਗੇ। ਆਓ, ਮਿੰਟ ਇੱਕ ਰਹਿ ਗਿਆ,

Guru Vai Guru Vai Guru Vai Guru Vai Guru Vai Guru Guru

ਪ੍ਰਾਣਮ ਹਰ ਧਿਆਵਹਿ ਹਰ ਧਿਆਵਹਿ ਤੁਧੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਰਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ, ਮਤ ਉੱਚੀ ਮਤ ਪਦ ਨੇ ਰੱਖ ਆਪ ਕਾਲ ਪੁਰਖ ਵਾਹਿਗੁਰੂ।

ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਸੰਗਤੀ ਰੂਪ ਚ ਵਾਹਿਗੁਰੂ ਮੰਤਰ ਦੇ ਜਾਪ ਅਤੇ ਗੁਰਮਤ ਵਿਚਾਰਾਂ ਹੋਈਆਂ ਉਪਰੰਤ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਵਾਹਿਗੁਰੂ ਜੀ, ਪੜ੍ਹੀ ਸੁਣੀ ਬਾਣੀ ਨਾਮ ਸਿਮਰਨ, ਗੁਰਮਤਿ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਾਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ, ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਤਾਰਾ ਸਿੰਘ ਗਿੱਲ ਉਹਨਾਂ ਦੀ ਤੰਦਰੁਸਤੀ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਨ ਪ੍ਰਸ਼ਾਦ ਜੋ ਛੱਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁੱਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਕੁਨੋ ਮੈਂ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ, ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਆਪਣੇ ਕੋਲ ਕੱਲ੍ਹ ਤੋਂ 18 ਤਰੀਕ ਤੋਂ ਲੈ ਕੇ 22 ਮਈ ਤੱਕ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚ ਰਹੇ ਹਨ, ਸੋ ਆਪ ਸੰਗਤਾਂ ਨੂੰ ਸ਼ਾਮ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੱਕ ਜੋ ਕਥਾ ਦੁਆਰਾ ਨਿਹਾਲ ਕਰਿਆ ਕਰਨਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਤੇ 415 ਉੱਤੇ ਸੁਸ਼ੋਭਿਤ ਹੈ। ਇਸ ਪਾਵਨ ਸ਼ਬਦ ਦੇ ਰਹਾਉ ਦਾ ਬੰਦ ਅਤੇ ਦੋ ਪਦੇ ਹੋਰ ਆਪਾਂ ਵਿਚਾਰ ਚੁੱਕੇ ਹਾਂ। ਅੱਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਅੰਤਰ ਨਾਵਣ ਸਾਚ ਪਛਾਣੈ। ਅੰਦਰ ਦੇ ਨਹਾਉਣ ਦੀ ਗੱਲ ਕੀਤੀ ਵੀ ਬੰਦਿਆ ਬਾਹਰੋਂ ਤੂੰ ਬੜਾ ਨਹਾਈ ਜਾਂਦਾ ਹੈ, ਸਰੀਰ ਨੂੰ ਤੂੰ ਮਲ ਮਲ ਕੇ ਨਵਾਈ ਜਾਂਦਾ ਹੈ, ਪਰ ਕਦੇ ਯਤਨ ਕਰਦਾ ਵੀ ਤੇਰਾ ਆਤਮਕ ਇਸ਼ਨਾਨ ਵੀ ਹੋਵੇ, ਕਦੇ ਅੰਦਰ ਤੇਰੇ ਲੱਗੀ ਵਿਕਾਰਾਂ ਦੀ ਮੈਲ ਉਹ ਵੀ ਧੁੱਪ ਜਾਵੇ। ਕਿਉਂਕਿ ਜਿਵੇਂ ਜਿਵੇਂ ਅਸੀਂ ਇਸ ਦੁਨੀਆਂ ਵਿੱਚ ਵਿਚਰਦੇ ਹਾਂ, ਜਿਵੇਂ ਬਾਹਰ ਸਾਡੇ ਤਨ ਨੂੰ ਮੈਲ ਲੱਗਦੀ ਹੈ, ਸਾਡੇ ਕੱਪੜਿਆਂ ਨੂੰ ਮੈਲ ਲੱਗਦੀ ਹੈ, ਦੁਨੀਆਂ ਵੀ ਕਾਰ ਵਿਹਾਰ ਕਰਦੇ ਹਾਂ, ਸਾਡੇ ਮਨ ਨੂੰ ਵੀ ਪਾਪਾਂ ਦੀ ਮੈਲ ਲੱਗ ਜਾਂਦੀ ਹੈ। ਫਿਰ ਮਨੁੱਖਾ ਤੂੰ ਕਦੇ ਉਸ ਪਾਪਾਂ ਦੀ ਮੈਲ ਨੂੰ ਧੋਣ ਦਾ ਯਤਨ ਕਰਦਾ ਕਿ ਨਹੀਂ ਕਰਦਾ? ਜੇ ਨਹੀਂ ਕਰਦਾ ਤਾਂ ਫਿਰ ਕਰਨਾ ਚਾਹੀਦਾ ਹੈ। ਕਾਇਆ ਮਾਂਜਸ ਕੌਣ ਗੁਨਾ, ਜੋ ਘੱਟ ਭੀਤਰ ਹੈ ਮਲਨਾ। ਕਾਇਆ ਮਾਂਜਸ ਕੌਣ ਗੁਨਾ, ਇਸ ਕਾਇਆ ਨੂੰ ਤੂੰ ਬੜੀ ਮਾਂਝ ਮਾਂਝ ਕੇ ਭਾਉ ਬੜਾ ਮੜ ਮੜ ਕੇ ਸਾਫ ਕਰਦਾ ਹੈ, ਚੰਗੀ ਗੱਲ ਹੈ, ਪਰ ਜੇ ਕਿਤੇ ਤੇਰੇ ਅੰਦਰ ਮੈਲ ਭਰੀ ਪਈ ਹੈ ਪਾਪਾਂ ਦੀ, ਤੂੰ ਕਦੇ ਉਸ ਦਾ ਯਤਨ ਨਹੀਂ ਕਰਦਾ ਤਾਂ ਫਿਰ ਤੇਰੇ ਇਸ ਦੇ ਬਾਹਰਲੇ ਇਸ਼ਨਾਨ ਦਾ ਬਹੁਤਾ ਲਾਭ ਤੈਨੂੰ ਨਹੀਂ ਮਿਲਣਾ। ਕਿਉਂਕਿ ਇਹ ਸਰੀਰਕ ਇਸ਼ਨਾਨ ਕਰਕੇ ਤੇਰਾ ਸਰੀਰ ਤਾਂ ਤਨ ਤਾਂ ਸਾਫ ਹੋ ਸਕਦਾ, ਪਰ ਇਹਦੇ ਨਾਲ ਤੇਰਾ ਮਨ ਸਾਫ ਨਹੀਂ ਹੋ ਸਕਦਾ, ਤੇਰਾ ਮਨ ਪਵਿੱਤਰ ਨਹੀਂ ਹੋ ਸਕਦਾ। ਮਹਾਰਾਜ ਫਿਰ ਇਹ ਮਨ ਕਿਵੇਂ ਧੋਤਿਆ ਜਾਵੇ, ਅੰਦਰ ਆਤਮਕ ਇਸ਼ਨਾਨ ਕਿਵੇਂ ਹੋਵੇ? ਗੁਰਬਾਣੀ ਸਮਝਾਉਂਦੀ ਹੈ, ਕਹਿਣ ਲੱਗੇ ਸੁਣ ਲਓ ਪਿਆਰਿਓ, ਫਿਰ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਨਹਾ ਲਿਆ ਕਰ ਮਹਾਰਾਜ, ਕਿੱਥੇ ਨਹਾਉਣਾ? ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਇਸ਼ਨਾਨ ਕਰਿਆ ਕਰ। ਹੁਣ ਉਹ ਜਗ੍ਹਾ ਕਿੱਥੇ ਹੈ, ਉਹ ਸਰੋਵਰ ਕਿੱਥੇ ਹੈ? ਜਿੱਥੇ ਆਪ ਜੀ ਸਾਰੇ ਗੁਰੂ ਚਰਨਾਂ ਨਾਲ ਜੁੜ ਬੈਠੇ ਹੋ, ਅਸਲ ਵਿੱਚ ਇਹੀ ਰਾਮ ਦੇ ਦਾਸਾਂ ਦਾ ਸਰੋਵਰ ਹੈ। ਬਾਰ ਬਾਰ ਗੱਲ ਇਹ ਆਉਂਦੀ ਹੈ, ਗੁਰਬਾਣੀ ਬਾਰ ਬਾਰ ਇਹ ਗੱਲ ਸਮਝਾਉਂਦੀ ਹੈ ਕਿ ਸਾਧ ਸੰਗਤ ਭਜ ਕੇਵਲ ਨਾਮ, ਵੀ ਉਸ ਪਰਮਾਤਮਾ ਦਾ ਨਾਮ ਜਪਣਾ ਹੈ, ਤੇ ਨਾਮ ਵੀ ਕਿਵੇਂ ਜਪਣਾ ਹੈ? ਸਾਧ ਸੰਗਤ ਵਿੱਚ ਮਿਲ ਕੇ, ਗੁਰੂ ਦੀ ਸੰਗਤ ਵਿੱਚ ਮਿਲ ਕੇ। ਹੋਰ ਆਪਾਂ ਥੋੜ੍ਹਾ ਜਿਹਾ ਖੁਲਾਸਾ ਕਰੀਏ। ਕਈ ਵਾਰ ਮਨੁੱਖ ਕਹਿੰਦਾ ਵੀ ਮੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੁੰਦਾ, ਮੈਂ ਕਿਵੇਂ ਨਾਮ ਜਪਾਂ, ਮੇਰੇ ਕੋਲ ਤਾਂ ਸਮਾਂ ਹੀ ਨਹੀਂ, ਕਿਉਂਕਿ ਮੇਰਾ ਕਾਰੋਬਾਰ ਇੰਨਾ ਵੱਡਾ ਕਿ ਮੇਰੇ ਕੋਲ ਸਮਾਂ ਹੀ ਨਹੀਂ ਹੈ। ਅਤੇ ਫਿਰ ਭਗਤ ਕਬੀਰ ਜੀ ਨੂੰ ਪੁੱਛਦੇ ਹਾਂ, ਭਗਤ ਕਬੀਰ ਜੀ ਇਹੋ ਜਿਹੇ ਮਨੁੱਖਾਂ ਨੂੰ ਤੁਸੀਂ ਸਮਝਾਉਣ ਦਾ ਯਤਨ ਕਰੋ, ਕਿਵੇਂ ਸਮਝਾਇਆ ਜਾਵੇ ਇਹੋ ਜਿਹੇ ਮਨੁੱਖਾਂ ਨੂੰ? ਅਤੇ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਇੱਕ ਘੜੀ। ਕਹਿਣ ਲੱਗੇ 24 ਘੰਟਿਆਂ 'ਚ ਇੱਕ ਘੜੀ ਨਾਮ ਜਪ ਲਿਆ ਕਰ, ਬਹੁਤ ਛੋਟੀ ਹੁੰਦੀ ਹੈ ਘੜੀ ਦਾ ਜ਼ਿਆਦਾ ਸਮਾਂ ਨਹੀਂ ਹੁੰਦਾ, 24 ਮਿੰਟ ਦੀ ਘੜੀ ਹੁੰਦੀ ਹੈ, ਵੀ ਇੰਨਾ ਕੁ ਨਾਮ ਜਪ ਲਿਆ ਕਰ। ਇੱਕ ਦਿਨ ਰਾਤ 'ਚ ਤੂੰ ਆਪਣੇ ਕੰਮ ਕਾਰ ਨੂੰ ਤੂੰ ਸਾਰਾ ਹੀ ਸਮਾਂ ਲਾ ਦਿੰਦਾ ਹੈ, ਤੇ ਘੱਟੋ ਘੱਟ ਇੱਕ ਘੜੀ ਤਾਂ ਪਰਮਾਤਮਾ ਨੂੰ ਯਾਦ ਕਰ ਲਿਆ ਕਰ।
ਤੇ ਕਹਿੰਦੇ ਸਿਆਣਾ ਬੰਦਾ ਕਹਿੰਦਾ ਵੀ ਮੈਨੂੰ ਤਾਂ ਇੱਕ ਘੜੀ ਦਾ ਸਮਾਂ ਨਹੀਂ ਹੈ। ਦੱਸੋ ਭਗਤ ਕਬੀਰ ਜੀ ਕਹਿੰਦੇ ਨਹੀਂ ਹੈ ਤੇਰੇ ਕੋਲ ਇੱਕ ਘੜੀ ਦਾ ਸਮਾਂ, ਤਾਂ ਸੁਣ ਲੈ ਫਿਰ। ਕਬੀਰ ਏਕ ਘੜੀ ਆਦੀ ਘੜੀ, ਅੱਧੀ ਘੜੀ ਜਪ ਲਿਆ ਕਰ। ਜੇਕਰ ਬੰਦਾ ਫਿਰ ਵੀ ਕਹੇ ਵੀ ਮੇਰੇ ਕੋਲ ਤਾਂ ਇੰਨਾ ਵੀ ਸਮਾਂ ਨਹੀਂ ਜੇ ਮੈਂ ਅੱਧੀ ਘੜੀ ਵੀ ਜਪ ਲਿਆ, ਅੱਧੀ ਘੜੀ ਦਾ ਮਤਲਬ ਵੀ 12 ਕੁ ਮਿੰਟ ਜਪ ਲਿਆ ਕਰ ਬੰਦਿਆ, ਇੰਨਾ ਤਾਂ ਬਣਦਾ ਹੀ ਹੈ ਤੇਰਾ, ਘੱਟੋ ਘੱਟ ਇੰਨਾ ਤਾਂ ਜਪ ਲਿਆ ਕਰ, ਇੰਨਾ ਤਾਂ ਯਾਦ ਕਰ ਲਿਆ ਕਰ ਵਾਹਿਗੁਰੂ ਜੀ ਨੂੰ ਜਿਹੜਾ ਤੈਨੂੰ ਸਭ ਕੁਝ ਦੇਈ ਜਾਂਦਾ। ਬੰਦਾ ਇਸ ਤੋਂ ਵੀ ਮੁਨਕਰ ਹੋ ਜਾਂਦਾ, ਕਹਿੰਦਾ ਮੇਰੇ ਕੋਲ ਅੱਧੀ ਘੜੀ ਦਾ ਵੀ ਸਮਾਂ ਨਹੀਂ, ਮੇਰੇ ਕੋਲ 12 ਕੁ ਮਿੰਟਾਂ ਦਾ ਵੀ ਸਮਾਂ ਨਹੀਂ ਆ। ਤੇ ਕਹਿੰਦੇ ਫਿਰ ਅਸੀਂ ਭੱਜਣ ਤੈਨੂੰ ਦੇਣਾ ਕੋਈ ਨਹੀਂ, ਅਸੀਂ ਵੀ ਤੈਨੂੰ ਚੰਗੀ ਤਰ੍ਹਾਂ ਸਮਝਾਉਣਾ ਹੈ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੁੰਤੇ ਆਦ। ਕਹਿਣਗੇ ਜੀ ਤੂੰ ਇੰਨਾ ਵੀ ਨਾਮ ਨਹੀਂ ਨਾ ਜਪ ਸਕਦਾ, ਤੇ ਅੱਧੀ ਘੜੀ ਵਿੱਚੋਂ ਵੀ ਅੱਧੀ ਘੜੀ ਤੇ ਆ ਜਾ, ਭਾਓ ਤੂੰ 1/4 ਤੇ ਆ ਜਾ। ਵੀ ਜੇ 24 ਮਿੰਟ ਦੀ ਇੱਕ ਘੜੀ ਹੁੰਦੀ ਹੈ ਤੇ ਅੱਧੀ ਘੜੀ ਹੋ ਗਈ 12 ਮਿੰਟਾਂ ਦੀ, ਜੇ ਉਹਨਾਂ ਕੁ ਵੀ ਤੇਰੇ ਕੋਲ ਸਮਾਂ ਨਹੀਂ ਤੇ ਫਿਰ 6 ਮਿੰਟ ਤਾਂ ਜਪ ਲਿਆ ਕਰ। ਅਸਲ ਵਿੱਚ ਇਹ ਸੱਚਾਈ ਹੈ ਸਾਧ ਸੰਗਤ ਜੀ, ਕੋਈ ਬੁਰਾ ਨਾ ਮੰਨਿਓ, ਇਹ ਸੱਚਾਈ ਹੈ। ਕਈ ਮਨੁੱਖ 6 ਮਿੰਟ ਵੀ 6 ਮਿੰਟ ਵੀ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਇਹੋ ਜਿਹੇ ਵੀ ਹੈਗੇ ਨੇ। ਜੇਕਰ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲਓ, ਕੇਤੇ ਲੈ ਲੈ ਮੁਕਰ ਪਾਖੇ, ਕੇਤੇ ਮੂਰਖ ਖਾਂਖੀ ਖਾਂਖੇ। ਬੜੇ ਨੇ ਜਿਹੜੇ ਉਸ ਪਰਮਾਤਮਾ ਤੋਂ ਦਾਤਾਂ ਲੈ ਲੈ ਕੇ ਖਾਈ ਜਾ ਰਹੇ, ਬਸ ਖਾਣ ਤੱਕ ਸੀਮਿਤ ਹੈਗੇ ਨੇ, ਪਰ ਉਹਦਾ ਸ਼ੁਕਰਾਨਾ ਨਹੀਂ ਇੱਕ ਵਾਰ ਵੀ ਮੂੰਹ ਨਿਕਲਦਾ, ਇੱਕ ਵਾਰ ਵੀ ਨਹੀਂ ਨਿਕਲਣਾ। ਕਈਆਂ ਦੇ ਮੂੰਹ ਨਹੀਂ ਨਿਕਲਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜਾ ਕੁਝ ਬੋਲਦੀ ਹੈ ਰਸਨਾ, ਇਹ ਅੱਖਾਂ ਬੜਾ ਕੁਝ ਦੇਖਦੀਆਂ ਨੇ। ਪਰ 10ਵੇਂ ਪਾਤਸ਼ਾਹ ਜੀ ਬੜੇ ਕਮਾਲ ਦੀ ਗੱਲ ਸਮਝਾਉਂਦੇ ਨੇ ਸਵਈਆਂ ਵਿੱਚ, ਕਹਿਣ ਲੱਗੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੀਅਤ ਪ੍ਰਾਨ ਪਤੀ ਕੇ। ਇਹ ਸਾਡੀ ਅੱਖਾਂ ਨਾ ਜਿਹੜੀਆਂ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜਾ ਕੁਝ ਦੇਖਦੀਆਂ, ਪਰ ਜੇ ਨਹੀਂ ਦੇਖਦੀਆਂ ਤੇ ਜਿਹੜਾ ਪ੍ਰਾਣਾ ਦਾ ਮਾਲਕ ਹੈ ਨਾ ਸਾਡੇ, ਜਿਸਨੇ ਪ੍ਰਾਣ ਦਿੱਤੇ ਹੋਏ, ਜਿਹਨੇ ਸਵਾਸ ਦਿੱਤੇ,

0: ਤਰਿਆ ਭਰਪੂਰ
1: ਕਈ ਕੋਟ ਪਤਾਲ ਕੇ ਵਾਸੀ
0: ਕਈ ਕੋਟ ਨਰਕ ਸਵਰਗ ਨਿਵਾਸੀ
1: ਕਈ ਕੋਟ ਜਨਮੇ ਜੀਵੇ ਮਰੇ ਹੈ
0: ਕਈ ਕੋਟ ਬੋਜੋਨੀ ਫਿਰੇ
1: ਕਈ ਕੋਟ ਬੈਠਤੇ ਹੀ ਖਾ ਹੈ
0: ਕਈ ਕੋਟ ਕਾਲੇ ਥਕ ਪਾਏ
1: ਕਈ